0: Asking why a family can't get four tickets when three members of the Gandhi family already sit in Parliament.
1: ਤੇਰਾ ਵਲਿਆ ਵੇ ਇਹਨਾਂ ਲੀਡਰਾਂ ਦਾ ਵੱਡੇ ਸਰਦਾਰਾਂ ਦਾ ਉਹ ਕਹਿੰਦੇ ਇੱਥੋਂ ਮੇਰਾ ਮੁੰਡਾ ਲੜੂਗਾ ਇੱਥੋਂ ਮੈਂ ਲੜੂੰਗਾ ਜੇ ਰਾਜਾ ਵੜਿੰਗ ਰਹਿ ਗਿਆ ਨਾ ਇੱਕ ਪਰਿਵਾਰ ਨੂੰ ਪਹਿਲਾਂ ਤਾਂ ਇੱਕ ਟਿਕਟ ਮਿਲਣੀ ਹੈ ਦੋ ਨਹੀਂ ਮਿਲਣੀਆਂ ਤਾਂ ਇਸ ਵਾਲਾ ਬੰਦਾ ਕਹਿੰਦਾ ਇੱਥੋਂ ਮੇਰਾ ਮੁੰਡਾ ਲੜੂਗਾ ਇੱਥੋਂ ਮੈਂ ਲੜੂੰਗਾ ਬੱਲੇ ਉਹ ਤੇਰੇ ਬਾਪੂ ਦਾ ਰਾਜ ਰਾਹੁਲ ਗਾਂਧੀ ਨੇ ਕਿਉਂ ਦੋ ਟਿਕਟਾਂ ਨਹੀਂ ਦੇਣੀਆਂ ਕਿਸੇ ਨੂੰ ਦੇਣੀਆਂ ਰਾਹੁਲ ਗਾਂਧੀ ਨੇ ਤੇ ਮੈਂ ਵਕਾਲਤ ਕਰਨੀ ਹੈ ਤੂੰ ਦੋ ਭਾਲਦਾ ਪਹਿਲਾਂ ਬੀਜੇਪੀ ਨਾਲ ਰਲਿਆ ਫਿਰਦਾ ਸੀ ਹੋ ਸਕਦਾ ਇੱਕ ਵੀ ਨਾ ਦੇਵਾਂ
2: ਜਿਹੜੇ ਕੋਈ ਇਹ ਕਹਿੰਦੇ ਨੇ ਕਿ ਮੈਂ ਦੋ ਦੋ ਟਿਕਟਾਂ ਨਹੀਂ ਦਊਂਗਾ ਜਿਸ ਬੰਦੇ ਦੇ ਵਿੱਚ ਜ਼ਰੂਰਤ ਹੋਵੇਗੀ ਜਿੱਤਣ ਦੀ ਉਹ ਦੋ ਦੀ ਚਾਰ ਟਿਕਟਾਂ ਲੈ ਕੇ ਅਸੀਂ ਕਾਂਗਰਸ ਜਿਤਾ ਕੇ ਲਿਆਵਾਂਗੇ
0: All right, from Punjab, let's turn our attention now to Bihar, where a stampede at the Ashok Dham temple in Lakhisarai has claimed at least seven lives, with several others injured. According to the latest coming in from officials, an electric pole and wires reportedly fell overnight, obstructing the path and triggering rumours of an electric shock. Panic then spread through the large crowd, leading to a stampede-like situation, we're told. Rescue operations are currently underway at the temple, with authorities trying to figure out the exact cause of this incident. The Chief Minister of Bihar, Samrat Chaudhary, has expressed deep sorrow over the tragic incident and also said that necessary instructions have been issued to the administration for proper and expeditious treatment of the injured. But again, the big question is, was this preventable? Were there enough people stationed there? Were there enough officials deployed there to maintain law and order? What really transpired that led to the loss of lives there? That remains our focus.
3: एक बिजली का पोल भी स्टेशन का ही कहीं सामने में वो गिर गया राइट साइड में तो जो पुरुष का क्यू था उसके राइट साइड में पोल था उधर गिरा तो पुरुष सब भगदड़ मतलब एक अफवाह फैल गया कि बिजली गिरा है हालांकि वो केबल वायर था तो लेफ्ट साइड में महिलाओं का क्यू था उसके ऊपर प्रेशर पड़ा महिलाएं एक के ऊपर एक सब गिरते चले गए क्योंकि वो खेत था
0: All right, on that note, we're slipping into a very quick break. We're back in a moment with the latest updates for you. Do stay tuned.